ਵਿੱਚ ਵਾਧੇ ਦੇ ਨਾਲ ਨਾਲ ਨਿਰੰਤਰ ਨਿਵੇਸ਼ ਦਾ ਵੀ ਜ਼ਿਕਰ ਕੀਤਾ। ਸ੍ਰੀ ਬੰਗਾ ਨੇ ਕਿਹਾ ਕਿ ਭਾਰਤ ਸੜਕਾਂ, ਪੁਲਾਂ, ਹਵਾਈ ਅੱਡਿਆਂ, ਬਿਜਲੀ, ਪਾਣੀ ਅਤੇ ਡਿਜੀਟਲਾਈਜੇਸ਼ਨ ਤੇ ਮਹੱਤਵਪੂਰਨ ਕੰਮ ਕਰ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ੍ਹ ਅਮਰੀਕਾ ਦੇ ਐਸ਼ਲ ਵਿਚ G20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਮੀਟਿੰਗ ਤੋਂ ਇਲਾਵਾ ਯੂਰਪੀਅਨ ਆਰਥਿਕ ਕਮਿਸ਼ਨਰ ਵਾਡਰਿਸ ਡੋਮਬੋਵਸਕਿਸ ਨਾਲ ਮੁਲਾਕਾਤ ਕੀਤੀ।

योगदाना शामिल है। दोनों आगुआ ने भारत यूरोपीय यूनियन मुक्त व्यापार समझौते और निवेश सुरक्षा समझौते बारे चल रही गलबात भी चर्चा की थी। इस तो पहला सोमवार श्रीमती सीतारमण ने एशुल विच दक्षिण कोरिया के उप प्रधानमंत्री को यून चोल नाल मुलाकात की थी। दोहां मंत्रियों ने भारत और दक्षिण कोरिया विचकार आर्थिक और वित्तीय सहयोग को मजबूत करने बारे सलाह मशवरा किया। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸਟੈਂਡਰ @ ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @ARR ਜਲੰਧਰ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਅੱਜ ਤੋਂ ਭਾਰਤ ਦੇ 3 ਦਿਨਾਂ ਦੌਰੇ ਤੇ ਨੇ। ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿਵਾਲੀ ਗੱਲਬਾਤ ਕਰਨਗੇ। ਦੋਵੇਂ ਆਗੂ ਦਿਵਾਲੀ ਸਬੰਧਾਂ ਤੇ ਆਪਸੀ ਹਿੱਤ ਦੇ ਸਾਰੇ ਖੇਤਰੀ ਤੇ ਆਲਮੀ ਮੁੱਦਿਆਂ ਤੇ ਚਰਚਾ ਕਰਨਗੇ। ਸ਼੍ਰੀਨਗਰ ਭਾਰਤ ਈਯੂ ਮੁਕਤ ਵਪਾਰ ਸਮਝੌਤੇ ਸਬੰਧੀ ਇਕ ਵਪਾਰਕ ਸਮਾਗਮ ਵਿਚ ਮੁੱਖ ਭਾਸ਼ਣ ਵੀ ਦੇਣਗੇ। ਉਹ ਮੁੰਬਈ ਵੀ ਜਾਣਗੇ ਜਿੱਥੇ ਉਹ ਹੀਰਾ, ਬੰਦਰਗਾਹ ਤੇ ਲੌਜਿਸਟਿਕਸ ਖੇਤਰਾਂ ਵਿਚ ਵੱਖ ਵੱਖ ਹਿੱਸੇਦਾਰਾਂ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਇਹ ਦੌਰਾ ਭਾਰਤ ਬੈਲਜੀਅਮ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ ਦਾ ਦੌਰਾ ਭਾਰਤ ਅਤੇ ਯੂਰਪੀਨ ਯੂਨੀਅਨ ਅਤੇ ਭਾਰਤ ਅਤੇ ਯੂਰਪ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਭਾਰਤ ਅਫਗਾਨਿਸਤਾਨ ਸਾਂਝੇ ਕਾਰਜ ਸਮੂਹ ਨੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ। ਵਣਜ ਅਤੇ ਉਦਯੋਗ ਮੰਤਰਾਲੇ ਅਨੁਸਾਰ ਕੱਲ੍ਹ ਹੋਈ ਵਰਚੁਅਲ ਮੀਟਿੰਗ ਵਿਚ ਵਪਾਰ ਨੂੰ ਆਸਾਨ ਬਣਾਉਣ, ਕਸਟਮ ਸਹਿਯੋਗ, ਅਫਗਾਨ ਵਪਾਰੀਆਂ ਲਈ ਵੀਜ਼ਾ ਸਹੂਲਤ, ਬੈਂਕਿੰਗ ਅਤੇ ਵਿੱਤੀ ਸਹਿਯੋਗ, ਦਵਾ ਅਤੇ ਖੇਤੀਬਾੜੀ ਵਪਾਰ, ਊਰਜਾ ਸਹਿਯੋਗ, ਨਿਵੇਸ਼, ਮਹਿਸੂਲ, ਰਿਆਇਤਾਂ ਅਤੇ ਬੰਦਰਗਾਹਾਂ ਨਾਲ ਸਬੰਧਤ ਮੁੱਦਿਆਂ ਤੇ ਚਰਚਾ ਕੀਤੀ ਗਈ। ਦੋਵਾਂ ਧਿਰਾਂ ਨੇ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਵੱਖ ਵੱਖ ਖੇਤਰਾਂ ਵਿਚ ਹੋਰ ਵਾਈ ਕਾਰਵਾਈ ਕਰਨ ਬਾਰੇ ਵੀ ਸਹਿਮਤੀ ਬਣਾਈ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਅੱਜ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਏਮਸ ਰਾਏਪੁਰ ਦੇ ਤੀਜੇ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਧਾ ਕ੍ਰਿਸ਼ਨ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦਾ ਸੇਵਨ ਨਾ ਕਰਨ ਅਤੇ ਦੂਜਿਆਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਨਵੇਂ ਛੱਤੀਸਗੜ੍ਹ ਨੂੰ ਨਕਸਲ ਮੁਕਤ ਰਾਜ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਵਿਸ਼ਨੂਦੇਵ ਸਾਈ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਪ ਰਾਸ਼ਟਰਪਤੀ ਨੇ ਸਾਰੇ ਗ੍ਰੈਜੂਏਟ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਮੈਡਲ ਤੇ ਸਰਟੀਫਿਕੇਟ ਪ੍ਰਦਾਨ ਕੀਤੇ। ਛੱਤੀਸਗੜ੍ਹ ਦੇ ਰਾਜਪਾਲ ਰਮਨ ਡੇਕਾ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਸਨ। ਸਰਕਾਰ ਨੇ ਖੰਡ ਦੇ ਕਾਰੋਬਾਰੀਆਂ ਲਈ ਭੰਡਾਰ ਸੀਮਾ 4000 ਕੁਇੰਟਲ ਤੋਂ ਘਟਾ ਕੇ 2000 ਕੁਇੰਟਲ ਕਰ ਦਿੱਤੀ ਹੈ। ਇਹ ਨਿਯਮ 15 ਸਤੰਬਰ ਤੋਂ 3 ਨਵੰਬਰ ਤੱਕ ਲਾਗੂ ਰਹੇਗਾ। ਸੌਦੇ ਪ੍ਰਬੰਧਾਂ ਤਹਿਤ ਕੋਈ ਵੀ ਖੰਡ ਕਾਰੋਬਾਰੀ ਪ੍ਰਾਪਤੀ ਦੀ ਤਰੀਕ ਤੋਂ 30 ਦਿਨਾਂ ਤੋਂ ਵੱਧ ਸਮੇਂ ਲਈ ਕੋਈ ਭੰਡਾਰ ਨਹੀਂ ਰੱਖ ਸਕੇਗਾ। ਹਾਲਾਂਕਿ ਕੋਲਕਾਤਾ ਤੇ ਇਸਦੇ ਆਲੇ ਦੁਆਲੇ ਦੇ ਮਹਾਨਗਰ ਖੇਤਰਾਂ ਦੀਆਂ ਖਾਸ ਬਾਜ਼ਾਰ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਭੰਡਾਰ ਸੀਮਾ 4000 ਕੁਇੰਟਲ ਹੀ ਰਹੇਗੀ। ਰੇਲ ਮੁਸਾਫਰਾਂ ਦੀ ਸਹੂਲਤ ਲਈ ਉੱਤਰੀ ਰੇਲਵੇ ਨੇ ਇਸ ਸਾਲ 9 ਅਕਤੂਬਰ ਤੋਂ ਨਿਯਮਤ ਤੌਰ ਤੇ ਬੜਗਾਮ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਬੜਗਾਮ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਸਾਡੇ ਜੰਮੂ ਵਾਲੇ ਪੱਤਰਕਾਰ ਅਨੁਸਾਰ ਇਹ ਰੇਲ ਗੱਡੀ ਸ੍ਰੀਨਗਰ, ਅਵੰਤੀਪੁਰਾ, ਅਨੰਤਨਾਗ, ਕਾਜ਼ੀਗੁੰਡ, ਬਨਿਹਾਲ, ਖਾਰੀ, ਸੁੰਬਰ, ਸੰਗਲਦਾਰ, ਸਾਵਲਕੋਟ, ਡੁੰਗਾ, ਬੱਕਰ ਅਤੇ ਰਿਆਸੀ ਸਟੇਸ਼ਨਾਂ ਤੇ ਰੁਕੇਗੀ। ਬੈਡਮਿੰਟਨ ਵਿਚ ਭਾਰਤ ਦੇ ਕਿਦੰਬੀ ਸ੍ਰੀਕਾਂਤ ਅੱਜ ਚਾਈਨਾ ਓਪਨ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਪਹੁੰਚ ਗਏ ਨੇ। ਸ੍ਰੀਕਾਂਤ ਨੇ ਸ਼ਾਂਗਜੋਂਗ ਵਿਚ ਖੇਡੇ ਗਏ ਪੁਰਸ਼ ਸਿੰਗਲਸ ਦੇ ਸ਼ੁਰੂਆਤੀ ਮੈਚ ਵਿਚ ਚੀਨੀ ਤਾਈਪੇ ਦੇ ਚੀ ਯੂਜੈਨ ਨੂੰ 21-16, 21-15 ਨਾਲ ਹਰਾਇਆ। ਭਾਰਤ ਦੇ ਮਿਕਸ ਡਬਲ ਜੋੜੀ ਦੋ ਕਪਲਾ ਅਤੇ ਕ੍ਰਿਸ਼ਾ ਕ੍ਰਿਸਟੋਨੀਆ ਦੀ ਥਾਈਲੈਂਡ ਦੇ ਟੋਨਕੋਰਨ ਸਹਿੰਗ ਅਤੇ ਟੋਨੀਚਾ ਸਹਿੰਗ ਨੂੰ 21-8, 21 ਨਾਲ ਹਰਾ ਕੇ ਅਗਲੇ ਗੇੜ ਵਿਚ ਜਗ੍ਹਾ ਬਣਾ ਲਈ ਗਿਆ ਹੈ। ਸੁਕੁਐਸ਼ ਵਿਚ ਭਾਰਤ ਦੀ ਅਨਹਦ ਸਿੰਘ ਲਿੰਟਨ ਸੁਕੁਐਸ਼ ਕਲਾਸੀਕਲ ਦੇ ਦੂਜੇ ਗੇੜ ਵਿਚ ਪਹੁੰਚ ਗਈ ਹੈ। ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਅਨਹਦ ਨੇ ਆਪਣੇ ਪਹਿਲੇ ਮਹਿਲਾ ਸਿੰਗਲਸ ਮੈਚ ਵਿਚ ਮਿਸਰ ਦੀ ਮਰੀਅਮ ਐਟਵਾਲੀ ਨੂੰ 11-3, 11-2 ਨਾਲ ਹਰਾਇਆ। ਪੁਰਸ਼ ਸਿੰਗਲਸ ਦੇ ਪਹਿਲੇ ਗੇੜ ਵਿਚ ਭਾਰਤ ਦੇ ਰਮਿਤ ਚੰਡ ਨੇ ਕਤਰ ਦੇ ਅਬਦੁੱਲਾ ਅਲ ਤਮੀਮ ਨੂੰ 11-16, 11-17 ਨਾਲ ਹਰਾਇਆ। ਹਾਲਾਂਕਿ ਵੀਰ ਚੋਟਾ ਨੇ ਸਵਿਟਜ਼ਰਲੈਂਡ ਦੇ ਯਾਂਗ ਵਿਲਹੈਲਮ ਤੋਂ 9-11, 9-11 ਨਾਲ ਹਾਰ ਗਏ। ਅੰਤ ਵਿਚ ਨਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਭਾਰਤ ਦੇ ਤਿੰਨਾਂ ਜਹਾਜ਼ ਅੱਜ ਰਾਹਤ ਅਤੇ ਬਚਾਅ ਸਮੱਗਰੀ ਨਾਲ ਨੇਪਾਲ ਪਹੁੰਚ ਗਏ। ਨੇਪਾਲ ਵਿਚ ਭਿਆਨਕ ਹੜ੍ਹਾਂ ਚ ਮਰਨ ਵਾਲਿਆਂ ਦੀ ਗਿਣਤੀ 1